ਉਮੀਦ ਹੈ ਕਿ ਤੋ ਸਾਨੂੰ ਪਸੰਦ ਆਇਆ ਸੀ ਤੇ ਅਸਾਂ ਨਾਲ ਰਿਹਾਨਾ ਬੀਬੀ ਉਹ ਸਾਰਾ ਪ੍ਰੋਗਰਾਮ ਤੱਕਰੀਆਂ ਸੁਣੀ ਰਹੀਆਂ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਜਿਤਨੇ ਦੋਸਤ ਦਾ ਸਾਥ ਦੇਣੇ ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਇਹ ਤੁਸੀਂ ਨਾ ਪੜ੍ਹ ਲਿਖੇ ਮੈਂ ਜ਼ਰੂਰ ਇਹ ਨੈਕਸਟ ਇਹ ਸਭ ਦੋਸਤਾਂ ਵਾਸਤੇ ਸੁਣੋ